ਕਰੀਏ ਇਸ ਦਿਲ ਦਾ ਇਹ ਦਿਲ ਨਹੀਂ ਮੰਨਦਾ ਓ ਤੇ ਫਿਰ ਦਿਲ ਕੁਛ ਹੋਰ ਵੀ ਕਹਿੰਦਾ ਹੈ ਜਨਾਬ ਉਹ ਵੀ ਤੁਹਾਨੂੰ ਸੁਣਾਉਂਦੇ ਆ ਫਿਰ ਬਾਅਦ ਵਿੱਚ ਕੀ ਕਹਿੰਦਾ ਔਰ ਗੁਰਵੇਲ ਸਿੰਘ ਜੀ ਬਹੁਤ ਸ਼ੁਕਰੀਆ ਫੋਨ ਕਰਨੇ ਕਾ ਆਪਨੇ ਕਹਾ ਯਾਰ ਕੁਛ ਔਰ ਇੱਕ ਪੰਜਾਬੀ ਕਾ ਗਾਣਾ ਸੁਣਾ ਦਿਓ ਤੋ ਜਨਾਬ ਵੋ ਮੈਂ ਵੈਸੇ ਵੀ ਪੰਜਾਬੀ ਕਾ ਗਾਣਾ ਇਹ ਸੁਣਾਨੇ ਹੀ ਵਾਲਾ ਥਾ ਜਨਾਬ ਅੱਛਾ ਕੀ ਆਪਨੇ ਫੋਨ ਕੀਆ ਆਪਕੇ ਨਾਮ ਕਰਤੇ ਹੈ ਔਰ ਸਭੀ ਸੁਣਨੇ ਵਾਲੋਂ ਕੇ ਨਾਮ ਕਰਤੇ ਹੈ ਔਰ ਅਭੀ ਚੰਨੀ ਸਿੰਘ ਗਾ ਰਹੇ ਥੇ ਕੀ ਕਰੀਏ ਇਸ ਦਿਲ ਦਾ ਦਿਲ ਨਹੀਂ ਮੰਨਦਾ ਲੇਕਿਨ ਬਾਅਦ ਫਿਰ ਕੀ ਕਹਿੰਦੇ ਨੇ ਦਿਲ ਫਿਰ ਕੀ ਕਰ ਦਿਲ ਨੂੰ ਫਿਰ ਕੀ ਕਹਿੰਦੇ ਨੇ ਇਹ ਵੀ ਸੁਣ ਲੈਂਦੇ ਹਾਂ ਜਨਾਬ ਤੇ ਸੁਣੋ